ਵਾਹਾਂ ਵਿੱਚ ਸੁਣਿਆ ਸੌ ਪੇੜ ਤੇਰੇ ਪਿਆਰ ਦੀ ਮੈਂ ਚੱਕੀ ਹੋਈ ਆ, ਮੈਂ ਕੇਸ ਪੈ ਜੂਗਾ ਮੁੰਡੇ ਦੇ। ਮੈਂ ਕਿਹਾ ਜੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ, ਜ਼ਬਰਦਸਤ ਈਵਨਿੰਗ ਸ਼ੁਰੂ ਹੋ ਚੁੱਕਾ ਹੈ। ਔਰ ਬਤਾਓ ਕੀ ਹਾਲ ਚਾਲ ਹੈ, ਸਭ ਠੀਕ ਹੈ ਕਿਆ ਸਰ ਆਪਕਾ ਅੱਜ ਕਾ ਦਿਨ? ਆਪਕੋ ਪਤਾ ਇੱਕ ਚੀਜ਼, ਮੈਂ ਆਪਕੋ ਥੋੜਾ ਸਾ ਮੋਟੀਵੇਸ਼ਨ ਦੇਤੀ, ਅਗਰ ਆਪਕੋ ਐਸਾ ਥਕਾ ਹਾਰਾ ਸਾ ਫੀਲ ਹੋ ਰਹਾ ਹੈ ਤੋ ਨਹੀਂ ਹੋਗਾ, ਕਿਉਂਕਿ ਆਪ ਵੈਨਸਡੇ ਨਿਕਲ ਗਿਆ ਬੇਬੀ, ਕੱਲ੍ਹ ਤੋਂ ਆਪਾਂ ਇਹੀ ਸੋਚੇਂਗੇ ਕਿ ਵੀਕਐਂਡ ਆ ਗਿਆ ਹੈ, ਕਿਉਂਕਿ ਜਬ ਤੱਕ ਮੈਂ ਆਊਂਗੀ ਕੱਲ੍ਹ ਸ਼ਾਮ ਕੋ ਤੋ ਆਪਕਾ ਵੀਕਐਂਡ ਸਟਾਰਟ ਹੋ ਚੁੱਕਾ, ਸੋ ਚਿਲ ਕਰੋ ਯਾਰ, ਜੋ ਵੀ ਹੋ ਗਿਆ ਸੋ ਹੋ ਗਿਆ, ਟੈਨਸ਼ਨ ਨਹੀਂ ਲੈਣੀ। इकरार कर रहे हैं कि चार घंटे अपने होने वाले, और आप भी अपने सामने जो है वो आसपास जो है वो रेडियो रखिएगा, ताकि मैं अकेली ना यहाँ पे बोलती रहूँ अपने पूरे दिन के बारे में बताने के लिए। कैसा रहा आपका दिन? गुड इवनिंग वाले मैसेजेस भेजने के लिए 3311063 पे आपके मैसेजेस भेज दो, इंतजार कर रही हूँ।

0: ਤੁਹਾਡੇ ਹੋ ਕਿੱਦਾਂ ਤੇ ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਸਿਮਰਨ ਕੌਰ, ਤੁਹਾਡੇ ਨਾਲ ਅਸੀਂ ਜਿੱਥੇ ਜਾਵਾਂਗੇ ਗੱਡੀ ਉੱਥੇ ਮੋੜਾਂਗੇ। ਉਹ ਅਮਿਕਾ ਸਿੰਘ ਕਾ ਗਾਣਾ ਥਾ ਨਾ, ਮੁਝੇ ਲਿਰਿਕਸ ਭੁੱਲ ਜਾਤੇ, ਮੇਰੇ ਸਾਥ ਦਿੱਕਤ ਵਹੀ ਹੈ, ਮੈਂ ਬੜੀ ਫੀਲ ਕੇ ਸਾਥ ਗਾਣਾ ਗਾਣੇ ਲੱਗਤੀ ਹੂੰ ਲੇਕਿਨ ਲਿਰਿਕਸ ਭੁੱਲ ਜਾਤੇ, ਨਾ ਗਾਣਾ ਗਾਣਾ ਆਤਾ ਨਾ ਲਿਰਿਕਸ ਯਾਦ ਰਹਿਤੇ, ਬਟ ਮਿਊਜ਼ਿਕ ਅੱਛਾ ਲੱਗਦਾ ਹੈ ਯਾਰ। ਦੇਖੋ ਜਬ ਆਪ ਟਰੈਵਲ ਕਰ ਰਹੇ ਹੋਤੇ ਹੋ, ਗਾੜੀ ਚਲਾ ਰਹੇ ਹੋਤੇ, ਉਸ ਟਾਈਮ ਪੇ ਵੀ ਆਪਕੋ ਮਿਊਜ਼ਿਕ ਜੋ ਹੈ ਵੋ ਅੱਛਾ ਲੱਗਤਾ ਹੈ, ਔਰ ਬਹੁਤ ਸਾਰੇ ਲੋਕ ਹੈ ਅਭੀ ਮੁਝੇ ਗਾੜੀਓ ਮੇ ਸੁਣ ਰਹੇ ਹੈ, ਹੈ ਨਾ, ਆਪਕੇ ਲੀਏ ਹਾਏ ਹੈਲੋ ਹੈ, ਔਰ ਜੋ ਗਾੜੀ ਕੇ ਬਾਹਰ ਵੀ ਸੁਣ ਰਹੇ ਉਨਕੇ ਲਈ ਵੀ ਹਾਏ ਹੈਲੋ, ਜੋ ਘਰ ਪੇ ਸੁਣ ਰਹੇ ਉਨਕੇ ਲਈ ਵੀ ਹਾਏ ਹੈਲੋ, ਲੇਕਿਨ ਆਪ ਕਹਾਂ ਕਹਾਂ ਸੇ ਕੈਸੇ ਕੈਸੇ ਸੁਣ ਰਹੇ ਹੋ ਮੁਝੇ ਵੋ ਵੀ ਬਤਾ ਦੋ। ਮੇਰਾ ਵਟਸਐਪ ਕਾ ਨੰਬਰ ਹੈ 3311106 3 ਪਰ। ਸੋ ਮਿਨਿਸਟਰੀ ਆਫ ਇੰਟੀਰੀਅਰ ਨੇ ਇਹ ਅਨਾਊਂਸ ਕੀਆ, ਜਿਨ ਜਿਨ ਲੋਕੋ ਕੋ ਨਹੀਂ ਪਤਾ ਮੈਂ ਬਤਾ ਦੇਤੀ ਹੂੰ, ਟੈਂਪਰੇਰੀ ਕਲੋਜ਼ਰ ਜੋ ਹੈ ਵੋ ਅਲ ਮਰਕੀਆ ਸਟਰੀਟ ਨੀਅਰ ਅਲ ਹਮਾਮ ਇੰਟਰਚਾਰਜ ਇਨ ਅਲ ਗਰਾਫਾ ਜੋ ਹੈ ਅੰਟਿਲ 18th ਆਫ ਜੁਲਾਈ ਜੋ ਹੈ ਵੋ ਬੰਦ ਰਹੇਗਾ। ਉਸਕੇ ਬਾਅਦ ਉਸਕੀ ਜੋ ਫਿਲਹਾਲ ਕੇ ਲੀਏ ਸਰਾਊਂਡਿੰਗਸ ਜੋ ਹੈ ਜੋ ਰੋਡ ਹੈ ਵੋ ਓਪਨ ਰਹੇਗੇ, ਕੋਈ ਟੈਂਸ਼ਨ ਵਾਲੀ ਜ਼ਰੂਰਤ ਨਹੀਂ ਹੈ। ਬਟ ਯੈਸ, ਮੈਨੇ ਸੋਚਾ ਇਹ ਵਾਲੀ ਇਨਫੋਰਮੇਸ਼ਨ ਆਪਕੋ ਦੇ ਦੂੰ, ਲੇਕਿਨ ਜੋ ਮੈਨੇ ਆਪਸੇ ਇਨਫੋਰਮੇਸ਼ਨ ਮੰਗੀ ਹੈ ਵੋ ਇਨਫੋਰਮੇਸ਼ਨ ਆਪ ਮੁਝੇ ਦੀਜੀਏ ਕਿ ਆਪ ਮੁਝੇ ਘਰ ਮੇ ਸੁਣ ਰਹੇ ਹੈ, ਗਾੜੀ ਮੇ ਸੁਣ ਰਹੇ ਹੈ, ਗਾੜੀ ਕੇ ਬਾਹਰ ਸੁਣ ਰਹੇ ਹੈ, ਕੜਕ ਪੀਤੇ ਹੋਏ ਸੁਣ ਰਹੇ ਹੈ, ਜੈਸੇ ਵੀ ਸੁਣ ਰਹੇ ਹੈ, ਬਤਾਓ ਨਾ ਯਾਰ।
1: ਅਪਨ ਬੋਲਾ ਤੂੰ ਮੇਰੀ ਲੈ ਲਾ, ਵੋ ਬੋਲੀ ਫੇਕਦਾ ਹੈ ਸਾਲਾ,
0: ਐਂਡ ਰਹਿੰਦੇ
2: अब सुनिए ऑलिव का जबरदस्त है।

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।

ਹਾਏ ਕਿੰਨਾ ਸੋਹਣਾ ਗਾਣਾ ਹੈ ਨਾ, ਜੁਬਿਨ ਨੌਟਿਆਲ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣ ਰਹੇ ਹੋ. 8:50 ਹੋ ਗਏ ਨੇ ਆਲਮੋਸਟ. ਮੈਂ ਕਿ ਜੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ ਸਿਮਰਨ.